0: Serving the Griffith community since 1988 on 95.1 FM and streaming on the iHeartRadio and Community Radio Plus apps. Welcome to the local one, to MIA FM.
1: Hey, got time to listen.
0: Now, another hour of Griffith's widest variety of music with Bobby's Punjabi Talk Show. Hashtag part of your community.
2: ਹਾਂ ਜੀ, ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੋਬੀ ਹਾਜ਼ਰ ਹਾਂ ਤੁਹਾਡਾ ਫੇਵਰੇਟ ਸ਼ੋਅ ਬੋਬੀਜ਼ ਪੰਜਾਬੀ ਟਾਕ ਸ਼ੋਅ ਲੈ ਕੇ। ਅਤੇ ਅੱਜ ਦਾ ਸ਼ੋਅ ਸ਼ੁਰੂ ਕਰਦੇ ਹਾਂ ਇਸ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਜਿਸ ਨੂੰ ਕਹਿਆ ਦਿਲਜੀਤ ਦੋਸਾਂਝ ਨੇ, ਆਰ ਨਾਨਕ ਪਾਰ ਨਾਨਕ। ਅਤੇ ਉਸ ਤੋਂ ਬਾਅਦ ਆਪਾਂ ਗੁਰਮਤ ਕਥਾ ਵਿਚਾਰ ਚਲਾਵਾਂਗੇ ਜੋ ਕਿ 8:45 ਤੱਕ ਚੱਲਣਗੇ। ਅੱਜ ਸਾਡੇ ਗੈਸਟ ਜੋ ਆਉਂਦੇ ਸੀਗੇ ਅੰਕਲ ਹਰਵੰਤ ਸਿੰਘ ਚੌਹਾਨ ਜੀ, ਉਹ ਅੱਜ ਨਹੀਂ ਆ ਰਹੇ ਥੋੜ੍ਹੀ ਜਿਹੀ ਹੈਲਥ ਇਸ਼ੂ ਕਰਕੇ, ਪਰ ਆਪਾਂ ਉਹਨਾਂ ਨਾਲ ਨੈਕਸਟ ਵੀਕ ਜ਼ਰੂਰ ਮਿਲਾਂਗੇ। ਪਰ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਇਸ ਸ਼ੋਅ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਜਿਸ ਨੂੰ ਗਵਾਇਆ ਦਿਲਜੀਤ ਦੋਸਾਂਝ ਨੇ, ਆਰ ਨਾਨਕ ਪਾਰ ਨਾਨਕ। ਅਤੇ ਫਿਰ ਉਸ ਤੋਂ ਬਾਅਦ ਆਪਾਂ ਗੁਰਮਤ ਕਥਾ ਵਿਚਾਰ 8:45 ਤੱਕ ਚਲਾਵਾਂਗੇ। ਸੋ 8:45 ਤੋਂ ਤੁਹਾਡੇ ਸੌਂਗਸ ਦੀ ਰਿਕੁਐਸਟ ਲਵਾਂਗੇ। ਸੋ ਰਿਕੁਐਸਟ ਭੇਜਣ ਲਈ ਸਾਡੀ ਵੈਬਸਾਈਟ 'ਤੇ ਤੁਸੀਂ ਜਾ ਸਕਦੇ ਹੋ, www.2miafm.org.au 'ਤੇ। ਅਤੇ ਤੁਸੀਂ ਸਾਨੂੰ ਆਈ ਹਾਰਟ ਰੇਡੀਓ ਅਤੇ ਕਮਿਊਨਿਟੀ ਰੇਡੀਓ ਐਪ ਪਲੱਸ 'ਤੇ ਵੀ ਤੁਸੀਂ ਸਾਨੂੰ ਸੁਣ ਸਕਦੇ ਹੋ। ਸੋ ਸ਼ੁਰੂ ਕਰਦੀ ਅੱਜ ਦਾ ਸ਼ੋਅ ਇਸ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਆਰ ਨਾਨਕ ਪਾਰ ਨਾਨਕ।
3: ਸੁਲਤਾਨ ਗਿਰਹਾ ਸੇ ਤੀ ਮਾਲਕਨ, ਕੀੜੀ ਤੁਲਨਾ ਹੋ ਬਣੀ ਜੇ ਤਿਸ ਮਨੋ ਨਾ ਵਿਸਰੈ।

ਕਿ ਪਰਮਾਤਮਾ ਇਹ ਵੀ ਆਖ ਸਕਦਾ ਤੂੰ ਅੱਖ ਖੋਲ ਕੇ ਚੱਲਣਾ ਸੀ। ਅੱਖ ਖੋਲ ਕੇ ਚੱਲਣ ਦੀ ਸੁਤੰਤਰਤਾ ਰੱਬ ਨੇ ਦਿੱਤੀ ਹੈ, ਪਰ ਇਹ ਵੀ ਸੁਤੰਤਰਤਾ ਦਿੱਤੀ ਹੈ ਕਿ ਮੈਂ ਅੱਖਾਂ ਬੰਦ ਵੀ ਕਰ ਸਕਦਾ। ਮੈਨੂੰ ਸੱਚ ਬੋਲਣ ਦੀ ਸੁਤੰਤਰਤਾ ਦਿੱਤੀ ਹੈ, ਪਰ ਮੈਨੂੰ ਇਹ ਸੁਤੰਤਰਤਾ ਵੀ ਦਿੱਤੀ ਹੈ ਕਿ ਮੈਂ ਝੂਠ ਵੀ ਬੋਲ ਸਕਦਾ। ਮੈਨੂੰ ਪਰਉਪਕਾਰ ਕਰਨ ਦੀ ਸੁਤੰਤਰਤਾ ਦਿੱਤੀ ਹੈ, ਪਰ ਮੈਨੂੰ ਇਹ ਸੁਤੰਤਰਤਾ ਵੀ ਦਿੱਤੀ ਹੈ ਕਿ ਮੈਂ ਦੁਰਾਚਾਰ ਵੀ ਕਰ ਸਕਦਾ, ਠੱਗੀ ਵੀ ਕਰ ਸਕਦਾ, ਤੇ ਅਗਰ ਇਸ ਤੋਂ ਵਿਪਰੀਤ ਮੈਂ ਕੁਛ ਕਰ ਹੀ ਨਹੀਂ ਸਕਦਾ ਤਾਂ ਮੇਰਾ ਸਦਾਚਾਰੀ ਹੋਣਾ ਕੀ ਮੈਨੇ ਰੱਖਦਾ, ਤੇ ਮਜਬੂਰੀ ਹੈ ਮੇਰੀ, ਮੈਂ ਬਣਾ ਹੀ ਪੈਂਗੀ, ਹੋਰ ਤੇ ਕੋਈ ਰਸਤਾ ਹੀ ਕੋਈ ਨਹੀਂ। ਫਿਰ ਗੁਰਦੁਆਰੇ ਆਉਣਾ ਤੇ ਮੇਰਾ ਮਜਬੂਰੀ ਹੈ ਕਿਉਂਕਿ ਹੋਰ ਪਾਸੇ ਤੇ ਮੈਂ ਜਾ ਹੀ ਨਹੀਂ ਸਕਣਾ, ਹੋਰ ਤੇ ਕੋਈ ਰਸਤਾ ਹੀ ਨਹੀਂ, ਉਹ ਤੇ ਮਜਬੂਰੀ ਹੈ। ਤੇ ਉਸ ਮਜਬੂਰੀ ਦੀ ਕੀ ਮਹਾਨਤਾ ਹੈ? ਕੁਛ ਵੀ, ਉਹ ਤੇ ਮਜਬੂਰੀ ਹੈ। ਫਿਰ ਉਸਦੀ ਕੀ ਮਹਿਮਾ, ਉਹਦੀ ਕੀ ਹੁਕਮਾ ਹੈ? ਕੁਛ ਵੀ ਨਹੀਂ, ਦੋਵੇਂ ਪਾਸੇ ਜਾ ਸਕਦੇ, ਅੱਖਾਂ ਖੋਲ ਕੇ ਵੀ ਚੱਲ ਸਕਦੇ ਹਾਂ, ਅੱਖਾਂ ਬੰਦ ਕਰਕੇ ਵੀ ਚੱਲ ਸਕਦੇ। ਬੰਦ ਕਰਕੇ ਚਲੇ ਤੇ ਜੋ ਠੋਕਰ ਖਾਧੀ ਤੇ ਚੋਟ ਲੱਗੀ, ਜ਼ਖਮ ਹੋਇਆ, ਜ਼ਿੰਮੇਵਾਰੀ ਰੱਬ ਦੀ ਨਹੀਂ ਹੈ, ਪਰਮਾਤਮਾ ਦੀ ਨਹੀਂ ਹੈ, ਇਹ ਮਨੁੱਖ ਦੀ। ਪਰ ਜਿਹੜਾ ਭਗਤਾਂ ਨੇ ਕਹਿ ਦਿੱਤਾ ਸਾਡੇ ਹੱਥ 'ਚ ਕੁਛ ਨਹੀਂ, ਬਿਲਕੁਲ ਠੀਕ ਕਿਹਾ ਉਹਨਾਂ ਨੇ ਵੀ। ਉਹਨਾਂ ਨੇ ਕਿਹਾ, ਹੇ ਪਰਮਾਤਮਾ, ਜੇ ਮੈਂ ਅੱਖਾਂ ਖੋਲ ਕੇ ਚੱਲ ਸਕਦਾ ਤੇ ਅੱਖਾਂ ਖੋਲ ਕੇ ਚੱਲਣ ਦੀ ਸੁਤੰਤਰਤਾ ਵੀ ਤੇਰੀ ਦਿੱਤੀ ਹੋਈ ਹੈ, ਤੇ ਜੇ ਮੈਂ ਅੱਖ ਬੰਦ ਕਰਕੇ ਵੀ ਚੱਲ ਸਕਦਾ ਤੇ ਇਤਨੀ ਸੁਤੰਤਰਤਾ ਵੀ ਤੇਰੀ ਦਿੱਤੀ ਹੋਈ ਹੈ, ਮੇਰੀ ਆਪਣੀ ਤੇ ਨਹੀਂ, ਮੇਰੇ ਹੱਥ 'ਚ ਕੁਛ ਨਹੀਂ। ਗੱਲ ਜਿਹੜੀ ਹੈ, ਜਿਵੇਂ ਕੋਈ ਬੰਦਾ ਹੁਣ ਅੰਦਰੋਂ ਕੰਨਾਂ ਨੂੰ ਬੰਦ ਕਰਨਾ ਚਾਹੇ ਤਾਂ ਨਹੀਂ ਕਰ ਸਕਦਾ, ਕੰਨ ਨਹੀਂ ਬੰਦ ਹੋ ਸਕਦਾ, ਅੰਦਰੋਂ ਰੱਬ ਨੇ ਕੋਈ ਐਸਾ ਆਲਾ ਹੀ ਨਹੀਂ ਬਣਾਇਆ, ਲੇਕਿਨ ਜ਼ਬਾਨ ਅਸੀਂ ਬੰਦ ਕਰ ਸਕਦੇ ਹਾਂ, ਬੋਲਦੇ ਪੈ ਚੁੱਪ ਕਰ ਜਾਵਾਂਗੇ, ਬ੍ਰੇਕਾਂ ਲਾ ਸਕਦੇ, ਵੇਖ ਰਹੇ ਹਾਂ ਤੇ ਅੱਖਾਂ ਮੀਟ ਸਕਦੇ ਹਾਂ, ਬੰਦ ਕਰ ਸਕਦੇ ਹਾਂ, ਪਰ ਅੰਦਰੋਂ ਕੰਨ ਨਹੀਂ ਬੰਦ ਕਰ ਸਕਦੇ। ਜਾਪਦਾ ਰੱਬ ਚਾਹੁੰਦਾ ਬੰਦਾ ਸੁਣੇ, ਬਹੁਤ ਬਹੁਤ ਸੁਣੇ, ਬਹੁਤ ਸੁਣੇ, ਪਰ ਬੰਦੇ ਦੀ ਆਦਤ ਇਤਨੀ ਵਿਗੜੀ ਹੋਈ, ਬਹੁਤ ਸੁਣਾਉਂਦਾ ਬਹੁਤ ਸੁਣਾਉਂਦਾ, ਸੁਣਦਾ ਕੱਖ ਵੀ ਨਹੀਂ, ਬਿਲਕੁਲ ਨਹੀਂ ਸੁਣਦਾ। ਅਗਰ ਕਿਧਰੇ ਸੁਣ ਲਵੇ ਤੇ ਗੱਲ ਬਣ ਜਾਏ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ ਤੂੰ ਸੁਣ ਤੇ ਸਹੀ। ਇਸ ਪੰਕਤੀ ਨੇ ਪ੍ਰਿੰਸੀਪਲ ਗੰਗਾ ਸਿੰਘ ਦੀ ਯਾਦ ਕਰਾ ਦਿੱਤੀ ਮੈਨੂੰ। ਹਲਦਵਾਨੀ ਦੇ ਵਿੱਚ ਸੰਨ 61 ਦੇ ਇਕੱਠੇ ਸੀ, ਮੈਂ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸੰਸਕ੍ਰਿਤੀ ਸਲੋਕਾਂ ਦੀ ਕਥਾ ਕਰਦਾ ਸੀ, ਉਹ ਸ਼ਾਮ ਨੂੰ ਖੁੱਲ੍ਹਾ ਲੈਕਚਰ ਦੇਣ ਤੇ ਅਸੀਂ ਇਕੱਠੇ ਸੈਰ ਕਰਨ ਜਾਇਆ ਕਰੀਏ। ਤੇ ਮੈਂ ਇੱਕ ਦਿਨ ਕਹਿ ਦਿੱਤਾ, ਮੈਂ ਕਿ ਸਟੇਜ ਦੀ ਗੱਲ ਪ੍ਰਿੰਸੀਪਲ ਸਾਹਿਬ ਇੱਕ ਪਾਸੇ ਰਹਿਣ ਦਿਓ, ਜੋ ਮੈਂ ਕਥਾ ਕਰਦਾ ਉਹਨੂੰ ਵੀ ਇੱਕ ਪਾਸੇ ਰਹਿਣ ਦਿਓ, ਜੋ ਤੁਸੀਂ ਲੈਕਚਰ ਦਿੰਦੇ ਹੋ ਉਸਨੂੰ ਵੀ ਇੱਕ ਪਾਸੇ ਰੱਖੋ। ਆਪਸੀ ਮਨ ਦੀ ਗੱਲ ਕਰੀਏ, ਤੁਹਾਡਾ ਮਨ ਕਿੱਥੇ ਖੜਾ? ਤੇ ਮੈਂ ਕਿ ਇਸ ਤਰ੍ਹਾਂ ਦਾ ਪ੍ਰਸ਼ਨ ਤੁਸੀਂ ਫਿਰ ਮੇਰੇ ਤੇ ਕਰਨਾ, ਤੇ ਅਸੀਂ ਆਪ ਹੀ ਕਥਾਵਾਚਕ ਤੇ ਸਰੋਤੇ ਬਣੀਏ, ਤੇ ਸੈਰ ਸਾਡੀ ਸਫਲ ਹੋ ਜਾਏ, ਮੇਰੇ ਪੱਲੇ ਕੁਛ ਪੈ ਜਾਏ, ਤੁਸੀਂ ਕੁਛ ਸੁਣਨਾ ਚਾਹੋਗੇ ਤੇ ਮੈਂ ਸੁਣਾ ਦਿਆਂਗਾ, ਪਰ ਮੈਂ ਸੁਣਨਾ ਚਾਹੁੰਦਾ ਤੁਹਾਡਾ ਮਨ ਕਿੱਥੇ। ਮੈਂ ਹਮੇਸ਼ਾ ਉਹਨਾਂ ਨੂੰ ਹੱਸਦਿਆਂ ਹੋਇਆ ਵੇਖਿਆ ਸੀ, ਅੱਖਾਂ ਭਰ ਆਈਆਂ ਉਹਨਾਂ ਦੀ ਰੋ ਪਏ, ਤੇ ਮੈਨੂੰ ਕਹਿਣ ਲੱਗੇ, ਮਤਕੇਨ ਜੀ ਤੋਂ ਸੈਰ ਦਾ ਸਵਾਦ ਹੀ ਅੱਜ ਗਵਾ ਚੁੱਕਿਆ, ਨਦੀ ਤੋਂ ਪਾਰ ਜਾਣਾ ਸੀ, ਘੁੰਮ ਕੇ ਆਉਣਾ ਸੀ, ਸੈਰ ਕਰਨ ਦੀ ਮੇਰੀ ਆਦਤ ਹੈ, ਪਰ ਮੇਰਾ ਮਨ ਬੋਝਲ ਕਰ ਦਿੱਤਾ। ਮੈਂ ਕਿਹਾ ਜਵਾਬ ਤੇ ਤੁਸੀਂ ਦਿੱਤਾ ਹੀ ਨਹੀਂ ਮੈਨੂੰ, ਕਿਉਂਕਿ ਮੈਂ ਤੇ ਇਹ ਪੁੱਛਿਆ ਨਾ ਤੁਹਾਡਾ ਮਨ ਕਿੱਥੇ ਖੜਾ ਹੈ, ਤੇ ਜਵਾਬ ਤੁਸੀਂ ਦਿੱਤਾ ਨਹੀਂ ਤੇ ਮਨ ਤੁਹਾਡਾ ਬੋਝਲ ਹੋ ਗਿਆ। ਕੋਈ ਜਵਾਬ ਦੇਂਦੇ ਤੇ ਤੁਹਾਡਾ ਮਨ ਬੋਝਲ ਹੁੰਦਾ ਤੇ ਮੈਂ ਮੰਨਦਾ, ਪਰ ਤੁਸੀਂ ਆਖਿਆ ਤੇ ਕੁਛ ਵੀ ਨਹੀਂ। ਔਰ ਮੈਂ ਦੇਖਿਆ ਕਿ ਹੰਝੂਆਂ ਦੀ ਰਵਾਨੀ ਪਹਿਲੇ ਨਾਲੋਂ ਜ਼ਿਆਦਾ ਵੱਧ ਗਈ। ਮੈਨੂੰ ਕਹਿਣ ਲੱਗੇ, ਗਿਆਨੀ ਜੀ ਮੈਂ ਇੱਕ ਕਿਸੇ ਵਕਤ ਰਵਾਈ ਲਿਖੀ ਸੀ, ਉਹ ਤੁਹਾਨੂੰ ਸੁਣਾ ਦੇਣਾ, ਹੋਰ ਕੁਛ ਕਹਿਣ ਦੀ ਮੇਰੇ ਕੋਲ ਸਮਰੱਥਾ ਨਹੀਂ ਹੈ, ਹੋਰ ਮੈਂ ਨਹੀਂ ਕੁਛ ਕਹਿ ਸਕਿਆ। ਉਹ ਰਵਾਈ ਮੈਂ ਉਦੋਂ ਨੋਟ ਕਰ ਲਈ ਸੀ, ਬਾਅਦ ਵਿੱਚ ਕਾਫੀ ਜਿਹੜੇ ਪੰਜਾਬੀ ਦੇ ਮੈਗਜ਼ੀਨ ਨੇ ਉਹਨਾਂ 'ਚ ਇਹ ਰਵਾਈ ਛਪੀ। ਰਵਾਈ ਸੀ ਇਹ, ਦਿਲ ਸਾਗਰ ਸਾਗਰ ਦੇ ਵਾਂਗਰ ਸੀ ਅਤ ਡੂੰਘਾ ਅੜਿਆ, ਗਿਆਨ ਵਿਚਾਰ ਸਿਦਕ ਦੇ ਮੋਤੀ ਪਾਦਾ ਤਾਨੇ ਖੜਿਆ, ਪਰ ਇਹ ਬਾਣ ਕੁਚੱਜੀ ਮੇਰੀ ਬਾਹਰ ਬੋਲ ਲੁਟਾਇਆ, ਜਪ ਤਪ ਦੀ ਖੱਟੀ ਨਾ ਖੱਟੀ ਖਾਲੀ ਪਿਰ ਦਰ ਖੜਿਆ, ਜੋ ਕੁਛ ਮੇਰੇ ਕੋਲ ਸੀ ਮੈਂ ਬੋਲ ਬੋਲ ਕੇ ਲੁਟਾਇਆ।
ਮੈਂ ਬਹੁਤ ਬੋਲਿਆ, ਸਵੇਰੇ ਬੋਲਿਆ, ਦੁਪਹਿਰ ਨੂੰ ਬੋਲਿਆ, ਸ਼ਾਮੀ ਬੋਲਿਆ, ਬੋਲਦਾ ਹੀ ਗਿਆ, ਬੋਲਦਾ ਹੀ ਗਿਆ। ਪਰ ਇਹ ਬਾਣ ਕੁਛ ਅੱਜੀ ਮੇਰੀ ਬਾਹਰ ਬੋਲ ਲੁਟਾਇਆ, ਜਪ ਤਪ ਦੀ ਖੱਟੀ ਨਾ ਖੱਟੀ, ਖਾਲੀ ਪਿਰ ਦਰ ਖੜਿਆ, ਘੰਟਿਆਂ ਬਦੀ ਜਿਹੜਾ ਬੋਲੀ ਜਾਏ ਮਹਿਫਲਾਂ ਵਿੱਚ, ਕਿਤੇ ਮਹਿਫਲ ਬਚਾ ਕੇ ਬੋਲੀ ਜਾਏ, ਬੋਲੀ ਜਾਏ। ਸਮਝਣਾ ਛੂਛੇ ਨੇ ਕੁਛ ਵੀ ਕੋਈ ਨਹੀਂ, ਕਹੋ ਕਬੀਰ ਛੂਚਾ ਘਟ ਬੋਲੇ, ਭਰਿਆ ਹੋਏ ਸੋ ਕਭੂ ਨਾ ਡੋਲੇ। ਕੁਛ ਵੀ ਕੋਈ ਨਹੀਂ, ਸਭ ਖਾਲੀ ਹੋ ਗਏ, ਬਿਲਕੁਲ ਖਾਲੀ ਹੋ ਗਏ। ਤੋ ਮੈਂ ਅਰਜ਼ ਕਰ ਰਿਹਾ, ਅਸੀਂ ਜ਼ਬਾਨ ਨੂੰ ਅਸੀਂ ਬ੍ਰੇਕ ਲਾ ਸਕਦੇ ਹਾਂ, ਬੋਲ ਰਹੀ ਹੈ ਚੁੱਪ, ਅੱਖਾਂ ਖੁੱਲੀਆਂ ਨੇ ਬੰਦ ਕਰ ਸਕਦੇ ਹਾਂ, ਕੰਨਾਂ ਨੂੰ ਅੰਦਰੋਂ ਬੰਦ ਕਰਨ ਦੀ ਸਮਰੱਥਾ ਰੱਬ ਨੇ ਨਹੀਂ ਦਿੱਤੀ। ਅਸੀਂ ਹੁਣ ਚਾਹੀਏ ਅੰਦਰੋਂ ਕੰਨ ਬੰਦ ਕਰ ਲਈ ਗਏ, ਨਹੀਂ ਕਰ ਸਕਦੇ। ਇਸ ਤਰ੍ਹਾਂ ਦਾ ਕੋਈ ਆਲਾ ਰੱਬ ਨੇ ਨਹੀਂ ਬਣਾਇਆ, ਲੇਕਿਨ ਅੱਖ ਬੰਦ ਕਰਕੇ ਚੱਲ ਸਕਦੇ। ਪਰ ਚੁੱਕੇ ਅੱਖ ਬੰਦ ਕਰਕੇ ਚੱਲ ਸਕਦੇ ਹਾਂ ਤੇ ਅੱਖ ਬੰਦ ਕਰਨ ਦੀ ਸਮਰੱਥਾ ਰੱਬ ਨੇ ਹੀ ਦਿੱਤੀ ਹੈ, ਤੇ ਅੱਖ ਖੋਲ ਕੇ ਚੱਲ ਸਕਦੇ ਹਾਂ, ਇਸ ਤਰ੍ਹਾਂ ਦੀ ਯੁਕਤੀ ਵੀ ਉਸਨੇ ਦਿੱਤੀ ਹੈ। ਇਸ ਸਟੇਜ ਤੇ ਪਹੁੰਚ ਕੇ ਭਗਤਾਂ ਨੇ ਕਹਿ ਦਿੱਤਾ ਸਾਡਾ ਕੁਛ ਵੀ ਨਹੀਂ, ਸਭ ਕੁਛ ਤੇਰਾ। ਜੇ ਅੱਖਾਂ ਖੋਲ ਕੇ ਮੰਜ਼ਲੇ ਮਕਸੂਦ ਤੇ ਪਹੁੰਚ ਗਏ ਤੇ ਤੇਰਾ ਧੰਨਵਾਦ ਹੈ, ਕਿਉਂਕਿ ਅੱਖਾਂ ਖੋਲ ਕੇ ਚੱਲਣ ਦੀ ਤੂੰ ਸਮਰੱਥਾ ਦਿੱਤੀ। ਤੇ ਅਸੀਂ ਅੱਖਾਂ ਬੰਦ ਕਰਕੇ ਚੱਲੇ ਤੇ ਠੋਕਰਾਂ ਖਾ ਗਏ, ਜ਼ਖਮੀ ਹੋ ਗਏ, ਰੱਬ ਤੇਰਾ ਕਸੂਰ ਨਹੀਂ, ਸਾਡਾ ਹੀ ਦੋਸ਼। ਮੁਝ ਔਗੁਣ ਸੈ ਨਾ ਹੀ ਦੋਸ਼, ਇਹ ਤੇਰਾ ਦੋਸ਼ ਨਹੀਂ, ਤੇਰਾ ਕਸੂਰ ਨਹੀਂ। ਇਸ ਸਟੇਜ ਤੇ ਪਹੁੰਚ ਕੇ ਭਗਤਾਂ ਨੇ ਕਹਿ ਦਿੱਤਾ ਸਭ ਕੁਛ ਤੇਰੇ ਹੱਥ, ਤੇ ਇਤਨਾ ਬੋਧ ਹੈ ਕੋਈ ਨਹੀਂ। ਤੇ ਜਣਾ ਖਣਾ ਕਹਿ ਦਿੰਦਾ ਹੁਣ ਜਦੋਂ ਰੱਬ ਜਪਾਵੇਗਾ ਉਦੋਂ ਨਾਮ ਜਪਾਂਗੇ, ਤੇ ਅਜੇ ਰੱਬ ਇਹੀ ਚਾਹੁੰਦਾ ਕਿ ਸਾਰਾ ਦਿਨ ਝੂਠ ਹੀ ਬੋਲਦਾ ਹੈ। ਜਦੋਂ ਰੱਬ ਚਾਹੇਗਾ, ਜਦੋਂ ਗੁਰੂ ਚਾਹੇਗਾ ਉਦੋਂ ਅੰਮ੍ਰਿਤ ਛਕਾਂਗੇ, ਤੇ ਅਜੇ ਗੁਰੂ ਇਹੀ ਚਾਹੁੰਦਾ ਬਸ ਪੱਬ ਦੇ ਚ ਬੋਤਲ ਖੋਲ ਖੋਲ ਕੇ ਪੀ ਜਾ, ਤੂੰ ਨਸ਼ੇ ਦੇ ਚ ਖਰਮਸਤ ਹੋਈ ਜਾ, ਅਜੇ ਗੁਰੂ ਇਹੀ ਚਾਹੁੰਦਾ। ਨਹੀਂ, ਗੁਰੂ ਤੇ ਐਸਾ ਨਹੀਂ ਚਾਹੁੰਦਾ, ਲੇਕਿਨ ਤੈਨੂੰ ਖੁੱਲ ਵੀ ਦੇ ਦਿੱਤੀ ਹੈ। ਪਰ ਚੁੱਕੇ ਖੁੱਲ ਉਸਨੇ ਦਿੱਤੀ ਹੈ, ਇਸ ਵਾਸਤੇ ਭਗਤਾਂ ਨੇ ਕਹਿ ਦਿੱਤਾ ਸਭ ਕੁਛ ਤੇਰੇ ਹੱਥ ਚ, ਖੁੱਲ ਤੇਰੀ ਦਿੱਤੀ, ਖੁੱਲ ਸਾਡੀ ਨਹੀਂ। ਇਹ ਗੱਲ ਵੱਖਰੀ ਹੈ ਕਿ ਹੁਣ ਅਸੀਂ ਅੱਗੇ ਜਾਣਾ ਹੈ ਜਾਂ ਪਿੱਛੇ ਜਾਣਾ, ਕਿਉਂਕਿ ਖੁੱਲ ਸਾਡੇ ਕੋਲ ਹੈ ਔਰ ਤੇਰੀ ਦਿੱਤੀ ਹੋਈ ਹੈ। ਗੱਲ ਇਤਨੀ ਸਪਸ਼ਟ ਹੈ ਕਿ ਇਹ ਖੁੱਲ ਪਰਮਾਤਮਾ ਦੀ ਦਿੱਤੀ ਹੋਈ, ਇਹ ਖੁੱਲ ਅਕਾਲ ਪੁਰਖ ਦੀ ਦਿੱਤੀ ਹੋਈ ਹੈ। ਤੇ ਜੇ ਕਹਿ ਦੇਈਏ ਇਸ ਦਰਤ ਨਹੀਂ, ਮਤਲਬ ਸਾਡੇ ਹੱਥ ਚ ਕੁਛ ਨਹੀਂ, ਜਦੋਂ ਰੱਬ ਜਪਾਵੇਗਾ ਉਦੋਂ ਹੀ ਜਪਾਂਗੇ, ਤੋ ਖਿਮਾ ਕਰਨੀ, ਫਿਰ ਕਥਾ ਕਹਾਣੀਆਂ ਸੁਣਨ ਦਾ ਕੋਈ ਮਤਲਬ ਹੀ ਨਹੀਂ, ਫਜ਼ੂਲ ਹੈ, ਉਹਦਾ ਵਕਤ ਬਰਬਾਦ ਕਰਨਾ, ਫਿਰ ਕੀਰਤਨ ਕਿਉਂ ਸੁਣੇ। ਨਹੀਂ, ਅਸੀਂ ਅੱਖਾਂ ਖੋਲ ਕੇ ਚੱਲ ਸਕਦੇ ਹਾਂ। ਰੋਜ਼ ਦਾ ਕੀਰਤਨ ਇਹ ਪਰਮਾਤਮਾ ਦੀ ਆਵਾਜ਼ ਹੈ, ਅੱਖ ਖੋਲ ਕੇ ਚੱਲ, ਕਿਉਂ ਬੰਦ ਕਰਕੇ ਚੱਲ। ਅੱਖਾਂ ਖੋਲ ਆਵਾਜ਼ ਹੈ, ਹਰ ਸ਼ਬਦ ਨੂੰ ਕਿਸੇ ਰਾਗੀ ਦੀ ਆਵਾਜ਼ ਨਾ ਸਮਝ ਲੈਣਾ, ਇਸ ਚੱਕਰ ਚ ਨਾ ਪੈਣਾ। ਭਾਂਡੇ ਰਾਗੀ ਦੇ ਨੇ, ਉਹਦੇ ਚ ਭੋਜਨ ਗੁਰੂ ਨਾਨਕ ਦਾ ਹੈ, ਰੱਬ ਦਾ ਹੈ, ਪਰਮਾਤਮਾ ਦਾ ਹੈ। ਸਾਜ਼ ਰਾਗੀ ਦੇ ਹੋ ਸਕਦੇ ਨੇ, ਆਵਾਜ਼ ਰਾਗੀ ਦੀ ਹੋ ਸਕਦੀ ਹੈ, ਪਰ ਉਸ ਆਵਾਜ਼ ਦੇ ਚ ਜੋ ਸੰਕੇਤ ਹੈ, ਇਸ਼ਾਰੇ ਨੇ, ਉਪਦੇਸ਼ ਹੈ, ਜੋ ਕੁਛ ਆਖਿਆ ਜਾ ਰਿਹਾ ਹੈ, ਉਹ ਰੱਬ ਦਾ ਹੈ, ਉਹ ਪਰਮਾਤਮਾ ਦਾ ਹੈ, ਉਹ ਈਸ਼ਵਰ ਦਾ ਹੈ। ਉਹਨੂੰ ਸੁਣ ਤੇ ਤੂੰ ਜਾਗ ਤੇ ਅੱਖਾਂ ਖੋਲ। ਤਾਂ ਖੈਰ ਮੈਂ ਅਰਜ਼ ਕਰਾਂ, ਜਦ ਉਸ ਪੁਰਸ਼ ਨਾਲ ਵਿਚਾਰ ਵਟਾਂਦਰਾ ਹੋਇਆ, ਮਾਯੂਸ ਹੋ ਕੇ ਮੈਨੂੰ ਕਹਿਣ ਲੱਗਾ ਕਿ ਜਗਤ ਦੀ ਜਿਹੜੀ ਬਹੁਤ ਸਾਰੀ ਗਰੀਬੀ ਹੈ ਨਾ, ਇਹ ਤੁਹਾਡੇ ਜੈਸੇ ਗਿਆਨੀਆਂ ਨੇ ਫੈਲਾਈ, ਜਿਹੜੇ ਕਹਿੰਦੇ ਨੇ ਬਸ ਪ੍ਰਾਲਬਧ ਹੀ ਸਭ ਕੁਛ ਹੈ, ਰੱਬ ਹੀ ਸਭ ਕੁਛ ਹੈ, ਭਾਗ ਹੀ ਸਭ ਕੁਛ ਹੈ। ਨਹੀਂ, ਆਖਣ ਲੱਗਾ ਉਦਮ ਸਭ ਕੁਛ, ਮਿਹਨਤ ਸਭ ਕੁਛ ਹੈ, ਜੋ ਜਿਤਨੀ ਮਿਹਨਤ ਕਰਦਾ ਹੈ ਉਤਨੀ ਗੱਲ ਬਣ ਜਾਂਦੀ ਹੈ। ਤੇ ਉਦਾਹਰਣ ਮੈਨੂੰ ਦੇਵੇ, 50-50 ਬੀਘੇ ਖੇਤੀ ਦੋ ਜ਼ਮੀਨਦਾਰਾਂ ਕੋਲ ਹੋਵੇ, ਇੱਕ ਨੇ ਚੰਗੀ ਮਿਹਨਤ ਕੀਤੀ ਹੈ, ਵਧੀਆ ਬੀਜ ਬੋਇਆ, ਕੁਦਰਤੀ ਗੱਲ ਹੈ ਫਸਲ ਉਸਦੀ ਚੰਗੀ ਪ੍ਰਫੁੱਲਤ ਹੋਵੇਗੀ, ਤੇ ਜਿਹਨੇ ਵਧੀਆ ਬੀਜ ਨਹੀਂ ਪਾਇਆ, ਵਕਤ ਸਿਰ ਪਾਣੀ ਨਹੀਂ ਦਿੱਤਾ, ਹੋਰ ਸਾਰੀ ਮਿਹਨਤ ਨਹੀਂ ਕੀਤੀ, ਤੇ ਅਗਰ ਉਸਦੀ ਫਸਲ ਕਮਜ਼ੋਰ ਹੈ ਤੇ ਇਹਦੇ ਚ ਰੱਬ ਕੌਣ ਆਉਂਦਾ, ਇਹਦੇ ਚ ਪ੍ਰਾਲਵਤ ਦੀ ਕਿਹੜੀ ਗੱਲ, ਇਹਦੇ ਚ ਭਾਗਾਂ ਦਾ ਰੋਣਾ ਕੀ ਹੈ। ਮੈਂ ਕਿਹਾ ਮਿੱਤਰਾ, ਮੈਂ ਇੱਕ ਕਿਸਾਨ ਦਾ ਲੜਕਾ ਹੋਣ ਦੇ ਨਾਤੇ ਇਸ ਅਨੁਭਵ ਦੇ ਚ ਗੁਜ਼ਰਿਆ, ਤੇ ਤੈਨੂੰ ਦੱਸ ਦੇ ਕਿ ਜਦ ਫਸਲ ਪੱਕਣ ਤੇ ਆਈ ਹੈ, ਜਿਹਨੇ ਬੜੀ ਮਿਹਨਤ ਕੀਤੀ ਹੈ ਤੇ ਵਧੀਆ ਬੀਜ ਪਾਇਆ, ਖਾਦ ਵੀ ਪਾਈ, ਵਕਤ ਸਿਰ ਪਾਣੀ ਦਿੱਤਾ, ਰਖਵਾਲੀ ਵੀ ਕੀਤੀ ਹੈ, ਤੇ ਫਸਲ ਜਦ ਪੱਕਣ ਤੇ ਆਈ ਤੇ ਗੜਾ ਪੈ ਗਿਆ, ਜ਼ੋਰ ਦਾ ਮੀਂਹ ਪੈ ਗਿਆ, ਪੱਲੇ ਕੱਖ ਵੀ ਨਹੀਂ ਪਿਆ,
ਤੇ ਜਿਹਨੇ ਘੱਟ ਮਿਹਨਤ ਕੀਤੀ ਸੀ ਨਾ ਉਹਦੀ ਖੇਤੀ ਗੜਿਆਂ ਤੋਂ ਬਚ ਗਈ। ਮੈਂ ਕਿਹਾ ਇਹਨੂੰ ਕੀ ਆਖੋ ਜੇ? ਇਕਦਮ ਉਸਦੇ ਮੱਥੇ ਤੇ ਵੱਟ ਪੈ ਗਏ। ਕਹਿਣ ਲੱਗੇ ਇਹ ਤੇ ਹੁਣ ਪ੍ਰਕਿਰਤੀ ਦੀ ਗੱਲ ਹੋ ਗਈ ਨਾ, ਇਹ ਤੇ ਹੁਣ ਕੁਦਰਤੀ ਗੱਲ ਹੋ ਗਈ। ਤੇ ਮੈਂ ਕਿਹਾ ਤੁਸੀਂ ਲੋਕ ਉਸਨੂੰ ਕੁਦਰਤ ਕਹਿ ਦਿੰਦੇ, ਅਸੀਂ ਉਸਨੂੰ ਕਾਦਰ ਕਹਿ ਦਿੰਦੇ ਹਾਂ। ਗੱਲ ਤੇ ਇਤਨੀ, ਗੱਲ ਇਤਨੀ, ਪਿਛਲੇ 15-20 ਦਿਨ ਪਹਿਲੇ ਪੰਜਾਬ ਵਿੱਚ ਬਹੁਤ ਗੜੇ ਪੈ ਗਏ, ਅੱਧੀਆਂ ਫਸਲਾਂ ਤਬਾਹ ਹੋ ਗਈ, ਕਿਸਾਨ ਰੋਂਦੇ ਹੋਏ ਦੇਖੇ ਗਏ। ਔਰ ਐਸਾ ਹੋਇਆ ਇੱਕ ਖੇਤ ਬਚ ਗਿਆ ਗੜਿਆਂ ਤੋਂ, ਇੱਕ ਖੇਤ ਬਿਲਕੁਲ ਤਬਾਹ ਹੋ ਗਿਆ। ਐਸਾ ਹੋਇਆ ਇੱਕ ਪਹਿਲੀ ਬਿਲਕੁਲ ਖਤਮ, ਇੱਕ ਬਚ ਗਈ। ਇਹਨੂੰ ਕੀ ਆਖੋਗੇ? ਮਿਹਨਤ ਤੇ ਵਿਚਾਰੇ ਨੇ ਬੜੀ ਕੀਤੀ, ਪੱਲੇ ਕੁਛ ਵੀ ਨਹੀਂ ਪਿਆ। ਮਾਂ ਬਾਪ ਨੇ ਇਕਲੌਤੇ ਬੱਚੇ ਨੂੰ ਪਾਲਿਆ, ਪੋਸਿਆ, ਵੱਡਾ ਕੀਤਾ, ਪੜ੍ਹਾਇਆ, ਲਿਖਾਇਆ, ਤੇ ਬੁੱਢੀ ਮਾਂ ਸੋਚਦੀ ਹੈ ਇਹ ਮੇਰੇ ਬੁਢੇਪੇ ਦਾ ਆਸਰਾ ਹੈ। ਬੁੱਢਾ ਪਿਓ ਸੋਚਦਾ ਹੈ ਇਹ ਮੇਰੀਆਂ ਉਮੰਗਾਂ ਤੇ ਤਿਰੰਗਾਂ ਦਾ ਸਹਾਰਾ ਹੈ। ਕੁਛ ਬੜੀਆਂ ਬੜੀਆਂ ਡਿਗਰੀਆਂ ਸੰਗਾਂ ਲੈ ਕੇ ਜਦ ਬੱਚਾ ਘਰ ਵਿੱਚ ਪਹੁੰਚਿਆ, ਰੱਬ ਦੀ ਨੇ ਰਾਤ ਨੂੰ ਪੇਟ ਵਿੱਚ ਸੋਲ ਪਏ, ਤੜਪ ਤੜਪ ਕੇ ਮਰ ਗਿਆ। 25-30 ਸਾਲ ਦੀ ਮਿਹਨਤ ਪਾਣੀ ਫਿਰ ਗਿਆ। ਬੜੀ ਮਿਹਨਤ ਕੀਤੀ, ਪਾਲਿਆ ਪੋਸਿਆ, ਬੜੀ ਮਿਹਨਤ ਕੀਤੀ, ਪੜ੍ਹਾਇਆ ਲਿਖਾਇਆ, ਬੜੀ ਮਮਤਾ ਲੁਟਾਈ, ਪੱਲੇ ਕੁਛ ਵੀ ਨਹੀਂ ਪਿਆ। ਇਸ ਦੁਨੀਆਂ 'ਚ ਇਸ ਤਰ੍ਹਾਂ ਦੇਖੀਦਾ, ਮਿਹਨਤ ਕਰ ਕਰਕੇ ਟੁੱਟ ਗਏ, ਥੱਕ ਗਏ, ਪੱਲੇ ਕੁਛ ਵੀ ਨਹੀਂ ਪਿਆ। ਕਈ ਕੋਟ ਘਾਲੇ ਥੱਕ ਪਾਏ, ਕਈ ਕੋਟ ਬੈਠਕ ਹੀ ਖਾਏ। ਮੈਂ ਕਿਹਾ ਮਿੱਤਰਾ ਇਸਨੂੰ ਕੀ ਆਖੇਂਗਾ? 25-26 ਸਾਲ ਦੀ ਉਮਰ ਹੋਈ ਤੇ ਬੜੀਆਂ ਬੜੀਆਂ ਡਿਗਰੀਆਂ ਲੈ ਕੇ ਘਰ ਪਹੁੰਚਿਆ, ਮਾਂ ਬਾਪ ਨੇ ਆਪਣੀ ਉਮੀਦਾਂ ਦਾ ਸਹਾਰਾ ਸਮਝਿਆ, ਲੇਕਿਨ ਉਹਨਾਂ ਦੇ ਸਾਹਮਣੇ ਉਸਦੀ ਲਾਸ਼ ਪਈ ਹੈ, ਇਹਨੂੰ ਕੀ ਆਖੇਂਗਾ? ਮੈਨੂੰ ਕਹਿਣ ਲੱਗਾ ਤੁਹਾਡੇ ਸਾਹਮਣੇ ਮੈਂ ਫਿਰ ਕਿਸੇ ਵਕਤ ਚਰਚਾ ਕਰਾਂਗਾ। ਮੈਂ ਕਿਹਾ ਇਸ ਚਰਚਾ ਦਾ ਫਿਰ ਸਮਾਂ ਨਹੀਂ ਆਏਗਾ, ਕਰਨੀ ਹੈ ਤੇ ਹੁਣ ਕਰਮ। ਹਰ ਇੱਕ ਮਿਹਨਤ ਸਫਲ ਨਹੀਂ ਹੁੰਦੀ, ਹਰ ਮਿਹਨਤ ਭਾਗ ਨਹੀਂ ਲੱਗਦਾ। ਔਰ ਗੁਰੂ ਅਰਜਨ ਦੇਵ ਜੀ ਦੀ ਇੱਕ ਹੋਰ ਕੀਮਤੀ ਪੰਕਤੀ ਮੈਂ ਤੁਹਾਡੇ ਸਾਹਮਣੇ ਰੱਖਾਂ। ਔਖਦ ਆਏ ਰਾਸ ਵਿੱਚ ਆਪ ਖਲੋਇਆ, ਇੱਕੋ ਤਰ੍ਹਾਂ ਦੇ ਦੋ ਮਰੀਜ਼ ਨੇ ਤੇ ਦੋ ਮਰੀਜ਼ਾਂ ਦਾ ਇੱਕੋ ਡਾਕਟਰ ਇਲਾਜ ਕਰ ਰਿਹਾ ਤੇ ਦੋਹਾਂ ਨੂੰ ਇੱਕੋ ਜਿਹੀਆਂ ਦਵਾਈ ਦਿੱਤੀ ਗਈ ਹੈ, ਦੋਹਾਂ ਨੇ ਇੱਕੋ ਜਿਹਾ ਦਾ ਪ੍ਰੇਜ਼ ਰੱਖਿਆ, ਇੱਕ ਠੀਕ ਹੋ ਗਿਆ ਇੱਕ ਨਹੀਂ ਠੀਕ ਹੋਇਆ। ਐਸਾ ਰੋਜ਼ ਦੇਖਦੇ ਹਾਂ, ਰੋਜ਼ ਦੇਖਣ ਵਿੱਚ ਆ ਰਿਹਾ, ਇਹਨੂੰ ਕੀ ਆਖੋਗੇ? ਔਖਦ ਆਏ ਰਾਸ ਵਿੱਚ ਆਪ ਖਲੋਇਆ, ਔਸ਼ਧੀ ਵੀ ਉਦੋਂ ਹੀ ਕੰਮ ਕਰਦੀ ਹੈ, ਦਵਾਈ ਵੀ ਉਦੋਂ ਹੀ ਕੰਮ ਕਰਦੀ ਹੈ ਜਦ ਰੱਬ ਨਾਲ ਹੋਵੇ, ਵਰਨਾ ਖੱਬ ਜਾਂਦੇ ਨੇ ਦਵਾਈ ਦੇਣ ਵਾਲੇ ਵੀ ਤੇ ਦਵਾਈ ਖਾਣ ਵਾਲੇ ਵੀ, ਪੱਲੇ ਕੁਛ ਵੀ ਨਹੀਂ ਪੈਂਦਾ। ਤਾਂ ਮੈਂ ਅਰਜ਼ ਕਰਾਂ, ਮਿਹਨਤ ਇੱਕ ਸ਼ਾਖ ਹੈ, ਇਹਦਾ ਫਲ ਹੈ ਸੰਸਾਰ ਦੀ ਉੱਨਤੀ। ਕਿਸੇ ਨੇ ਰਾਜਨੀਤਿਕ ਦੁਨੀਆਂ 'ਚ ਮਿਹਨਤ ਕੀਤੀ ਹੈ, ਸਿੰਘਾਸਣ ਮਿਲ ਗਿਆ, ਫਲ ਮਿਲ ਗਿਆ। ਕਿਸੇ ਨੇ ਬੜੀ ਮਿਹਨਤ ਕੀਤੀ ਹੈ, ਧਨ ਸੰਪਦਾ ਮਿਲ ਗਈ ਹੈ, ਫਲ ਮਿਲ ਗਏ। ਮਿਹਨਤ ਦੀ ਸ਼ਾਖ ਨੂੰ ਜੋ ਫਲ ਲੱਗਦਾ ਹੈ ਉਹ ਧਨ ਹੈ, ਤੇ ਸਰੀਰ ਦੀ ਸ਼ਾਖ ਨੂੰ ਜੋ ਫਲ ਲੱਗਦਾ ਹੈ ਉਹ ਔਲਾਦ ਹੈ। ਇੰਨੀ ਮੈਂ ਅਰਜ਼ ਕਰਾਂ, ਔਲਾਦ ਸਰੀਰ ਦਾ ਫਲ ਹੈ ਔਰ ਕੁਛ ਨਹੀਂ। ਲੇਕਿਨ ਮੈਂ ਇੰਨੀ ਅਰਜ਼ ਕਰਾਂ, ਜਿਵੇਂ ਕਈਆਂ ਦੀ ਮਿਹਨਤ ਪ੍ਰਫੁੱਲਤ ਨਹੀਂ ਆਉਂਦੀ, ਕਈਆਂ ਦੇ ਸਰੀਰ ਵੀ ਪ੍ਰਫੁੱਲਤ ਨਹੀਂ ਆਉਂਦੇ, ਬੇ ਔਲਾਦੇ ਰਹਿ ਜਾਂਦੇ ਔਰ ਔਲਾਦ ਵਾਸਤੇ ਤੜਪਦੇ ਦੇਖੇ ਨੇ, ਧਾਗੇ ਤਵੀਜ਼ ਲੈਂਦੇ ਦੇਖੇ ਨੇ, ਮੜਾ ਮਸਾਣੀਆਂ ਦੀ ਪੂਜਾ ਕਰਦੇ ਨੇ ਦੇਖੇ ਨੇ। ਜਦਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਾਕ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮਰੀ ਮਠ ਭੂਲ ਲਵਾ ਦੇ, ਲੇਕਿਨ ਜਾਣ ਬੁੱਝ ਕੇ ਇਹਨਾਂ ਧਾਗੇ ਤਵੀਜ਼ਾਂ ਦੇ ਚੱਕਰਾਂ 'ਚ ਮੈਂ ਭਟਕਦੇ ਵੇਖੇ, ਔਲਾਦ ਨਹੀਂ। ਮਤਾ ਇਸ ਧਾਗੇ ਨਾਲ ਮਿਲ ਜਾਏ, ਇਸ ਟੂਣੇ ਨਾਲ ਮਿਲ ਜਾਏ, ਇਸ ਜਾਦੂ ਨਾਲ ਮਿਲ ਜਾਏ, ਇਸ ਕਬਰ ਤੋਂ ਮਿਲ ਜਾਏ, ਇਸ ਮੜੀ ਤੋਂ ਮਿਲ ਜਾਏ, ਇਸ ਥਾਂ ਤੋਂ ਮਿਲ ਜਾਏ, ਬੰਦਾ ਧੱਕੇ ਖਾਂਦਾ। ਜਿਵੇਂ ਹਰ ਇੱਕ ਤਰ੍ਹਾਂ ਦੀ ਮਿਹਨਤ ਨੂੰ ਭਾਗ ਨਹੀਂ ਲੱਗਦੇ, ਕਈ ਦਫ਼ਾ ਸਰੀਰ ਨੂੰ ਵੀ ਭਾਗ ਨਹੀਂ ਲੱਗਦੇ, ਸਰੀਰ ਨੂੰ ਵੀ ਫਲ ਨਹੀਂ ਲੱਗਦੇ। ਰੂਹੇ ਜ਼ਮੀਨ ਵਿੱਚ ਅਨੰਤ ਐਸੀਆਂ ਸਰੀਰ ਦੀਆਂ ਸ਼ਾਖਾਂ ਨੇ ਜਿਨ੍ਹਾਂ ਨੂੰ ਔਲਾਦ ਦੇ ਫਲ ਨਹੀਂ ਲੱਗੇ। ਕਈ ਦਫ਼ਾ ਮਿਹਨਤ ਫਲੀ ਭੂਤ ਤੇ ਹੁੰਦੀ ਪਰ ਚੰਗੀ ਨਹੀਂ ਆਉਂਦੀ। ਕਈ ਦਫ਼ਾ ਕਈਆਂ ਦੇ ਸਰੀਰ ਨੂੰ ਫਲ ਤੇ ਲੱਗਦੇ ਨੇ ਔਲਾਦ ਦੇ, ਪਰ ਚੰਗੀ ਔਲਾਦ ਦੇ ਨਹੀਂ ਲੱਗਦੇ, ਫਲ ਚੰਗੇ ਨਹੀਂ। ਰੋਂਦੇ ਨੇ, ਪਿੰਡਦੇ ਨੇ, ਫਲ ਤੇ ਲੱਗੇ ਨੇ ਪਰ ਚੰਗੇ ਨੇ।
ਜਿਵੇਂ ਅੰਬ ਲੱਗੇ ਹੋਏ ਦਰਖਤ ਨੂੰ, ਬੜਾ ਸੋਹਣਾ ਪਰ ਅੰਦਰ ਕੀੜਾ, ਕੌਣ ਖਾਂਦਾ? ਫਲ ਤੇ ਲੱਗਿਆ ਪਰ ਕਿਸੇ ਕੰਮ ਦਾ ਨਹੀਂ। ਸਰੀਰ ਦੀ ਸ਼ਾਖ ਨੂੰ ਫਲ ਤੇ ਲੱਗ ਗਿਆ ਔਲਾਦ ਦਾ, ਲੇਕਿਨ ਪੁੱਤਰ ਦੁਰਾਚਾਰੀ ਹੈ ਤੇ ਧੀ ਬਾਦੇ ਹਲਾਕ ਕੁੱਲ ਨੂੰ ਕਲੰਕ ਲਾਉਣ ਵਾਲੀ ਹੈ, ਕੁਛ ਵੀ ਨਹੀਂ। ਫਲ ਤੇ ਲੱਗਿਆ ਪਰ ਕਿਸੇ ਕੰਮ ਦਾ, ਮਿਹਨਤ ਨੂੰ ਫਲ ਤੇ ਲੱਗਿਆ ਪਰ ਬੜਾ ਤੁੱਛ ਜਿਹਾ, ਬੜਾ ਮਾਮੂਲੀ ਜਿਹਾ। ਮਿਹਨਤ ਬਹੁਤ ਵੱਡੀ ਕੀਤੀ, ਬਹੁਤ ਵੱਡੀ ਕੀਤੀ, ਮਿਲਿਆ ਕੁਛ ਵੀ ਨਹੀਂ, ਥੋੜਾ ਜਿਹਾ। ਤਾਂ ਮੈਂ ਅਰਜ਼ ਕਰਾਂ, ਮਿਹਨਤ ਦੀ ਸ਼ਾਖ ਨੂੰ ਜੋ ਫਲ ਲੱਗਦੇ ਨੇ ਉਹ ਹੈ ਸੰਸਾਰ ਦੀ ਉੱਨਤੀ। ਸਰੀਰ ਦੀ ਸ਼ਾਖ ਨੂੰ ਜੋ ਫਲ ਲੱਗਦਾ ਹੈ ਉਹ ਹੈ ਔਲਾਦ। ਔਲਾਦ ਚੰਗੀ ਹੈ। ਚਾਣਕ ਦਾ ਕਹਿਣਾ ਹੈ, ਆਗਿਆਕਾਰੀ ਸੁੱਟ ਅਰ ਮਿੱਠ ਬੋਲੀ ਨਾਰ, ਧਨ ਆਪਣੇ ਸੰਤੋਖ ਮੰਨੀਏ ਚਾਰ, ਸੁਰਗ ਸੰਸਾਰ। ਉਹ ਬੰਦਾ ਸੰਸਾਰ ਵਿੱਚ ਸਵਰਗ ਵਿੱਚ ਹੈ ਕਿ ਆਗਿਆ ਵਿੱਚ ਚੱਲਣ ਵਾਲਾ ਪੁੱਤਰ ਹੋਵੇ, ਸਹਿਮਤ ਹੋ ਕੇ ਚੱਲਣ ਵਾਲੀ ਪਤਨੀ ਹੋਵੇ, ਉਪਜੀਵਿਕਾ ਵਾਸਤੇ ਕੋਲ ਧਨ ਹੋਵੇ ਤੇ ਮਨ ਵਿੱਚ ਸੰਤੋਖ ਹੋਵੇ। ਹੋਰ ਕਿਹੜੇ ਸਵਰਗ ਵਿੱਚ ਜਾਣਾ, ਉੱਥੇ ਸਵਰਗ ਵਿੱਚ ਹੋਰ ਕਿੱਥੇ? ਤੇ ਬਦ ਚੜਨ ਔਲਾਦ ਹੋਵੇ, ਕਲੇਸ਼ ਨਾਲ ਤੇ ਕਲੈਣੀ ਪਤਨੀ ਹੋਵੇ, ਉਪਜੀਵਿਕਾ ਵਾਸਤੇ ਧਨ ਨਾ ਹੋਵੇ ਤੇ ਮਨ ਵਿੱਚ ਤ੍ਰਿਸ਼ਨਾ ਹੋਵੇ, ਇਸ ਬੰਦੇ ਨੂੰ ਨਰਕਾਂ ਵਿੱਚ ਜਾਣ ਦੀ ਲੋੜ ਹੀ ਨਹੀਂ। ਹੈ ਹੀ ਨਰਕ ਵਿੱਚ, ਪਿਆ ਹੀ ਨਰਕ ਵਿੱਚ, ਹੋਰ ਕਿਹੜੇ ਨਰਕ ਵਿੱਚ ਜਾਵੇਗਾ? ਨਰਕ ਹੀ ਭੋਗਦਾ ਪਿਆ, ਕੁੰਭੀ ਨਰਕ ਵਿੱਚ ਪਿਆ। ਤੇ ਸਰੀਰ ਦੀ ਸ਼ਾਖ ਨੂੰ ਜੋ ਫਲ ਲੱਗਦਾ ਹੈ ਉਹ ਹੈ ਔਲਾਦ, ਚੰਗੀ ਔਲਾਦ। ਮਿਹਨਤ ਦੀ ਸ਼ਾਖ ਨੂੰ ਜੋ ਫਲ ਲੱਗਦਾ ਹੈ ਉਹ ਹੈ ਧਨ ਤੇ ਸੰਪਦਾ, ਤੇ ਮਨ ਦੀ ਸ਼ਾਖ ਨੂੰ ਜੋ ਫਲ ਲੱਗਦਾ ਹੈ ਉਹ ਗਿਆਨ। ਦੇਖਣ ਵਿੱਚ ਆਇਆ ਹੈ ਕਈਆਂ ਦੀ ਮਿਹਨਤ ਦੀ ਸ਼ਾਖ ਵੀ ਫਲੀ ਬਹੁਤ ਹੋ ਗਈ, ਫਲ ਲੱਗ ਗਏ। ਕਈਆਂ ਦੀ ਸਰੀਰ ਦੀ ਸ਼ਾਖ ਨੂੰ ਵੀ ਫਲ ਲੱਗ ਗਏ, ਔਲਾਦ ਚੰਗੀ ਮਿਲ ਗਈ, ਮਨ ਦੀ ਸ਼ਾਖ ਨੂੰ ਕੋਈ ਫਲ ਨਹੀਂ ਲੱਗੇ, ਗਿਆਨ ਹੈ ਹੀ ਕੋਈ ਨਹੀਂ, ਕੋਈ ਗਿਆਨ ਨਹੀਂ। ਕਹਿੰਦੇ ਨੇ ਇਹ ਸ਼ਾਖ ਬਹੁਤ ਘੱਟ ਬੰਦਿਆਂ ਦੀ ਪ੍ਰਫੁੱਲਤ ਹੁੰਦੀ, ਸੁੱਕੀ ਸੜੀ ਰਹਿ ਜਾਂਦੀ, ਕੁਛ ਵੀ ਨਹੀਂ। ਤੇ ਜੇ ਗਿਆਨ ਹੀ ਨਹੀਂ ਤਾਂ ਫਿਰ ਗਿਆਨ ਤੋਂ ਬਿਨਾਂ ਤੇ ਮਨੁੱਖ ਪਸ਼ੂ ਰਹਿ ਜਾਂਦਾ ਹੈ। ਨਿੰਦਰਾ ਆਲਸ ਭੋਗ ਭੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਕਤਾ ਗਿਆਨ ਬਿਨਾ ਪਸ਼ੂ ਜਾਨ। ਪਰ ਤੁਸੀਂ ਆਖੋਗੇ ਗਿਆਨ ਕਾਹਦਾ, ਕਿਸ ਚੀਜ਼ ਦਾ ਗਿਆਨ? ਪਦਾਰਥ ਦਾ ਗਿਆਨ, ਉਹ ਤੇ ਸਾਇੰਸਦਾਨ ਕੋਲ ਬਹੁਤ ਜ਼ਿਆਦਾ ਹੈ, ਵਿਗਿਆਨਕ ਕੋਲ ਬਹੁਤ ਜ਼ਿਆਦਾ ਹੈ। ਇੱਕ ਬੜੀ ਕੀਮਤੀ ਪੰਕਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ, ਗਿਆਨਨ ਮੇ ਗਿਆਨ ਗੁਰ, ਧਿਆਨਨ ਮੇ ਧਿਆਨ ਗੁਰ, ਸਗਲ ਧਰਮ ਮੇ ਗ੍ਰਸਤ ਪ੍ਰਧਾਨ ਹੈ। ਉਸ ਅਗਲੀ ਸ਼ਬਦਾਂ ਨੂੰ ਨਹੀਂ ਲੈਣਾ, ਪਹਿਲੇ ਗਿਆਨਨ ਮੇ ਗਿਆਨ ਗੁਰ, ਗਿਆਨ ਦੇ ਸਿਰਮੋਰ ਗਿਆਨ ਹੈ ਗੁਰੂ ਦਾ ਗਿਆਨ, ਪਰਮਾਤਮਾ ਦਾ ਗਿਆਨ, ਹੋਰ ਕੋਈ ਗਿਆਨ ਨਹੀਂ। ਬਾਕੀ ਜਿਤਨਾ ਵੀ ਗਿਆਨ ਹੋਵੇ ਉਹਦੇ ਨਾਲ ਕੋਈ ਤ੍ਰਿਪਤੀ ਨਹੀਂ ਮਿਲਦੀ, ਕੋਈ ਸਕੂਨ ਨਹੀਂ ਮਿਲਦਾ, ਕੋਈ ਚੈਨ ਨਹੀਂ ਮਿਲਦਾ। ਬੜੇ ਬੜੇ ਦਾਰਸ਼ਨਿਕ ਕਲਪ ਦੇ ਦੇਖੇ ਗਏ ਨੇ, ਬੜੇ ਬੜੇ ਫਿਲੋਸਫਰ ਰੋਂਦੇ ਹੋਏ ਦੇਖੇ ਗਏ। ਹੈਰਾਨਗੀ ਆਉਂਦੀ ਹੈ ਮੈਨੂੰ ਕਿ ਇੰਨਾ ਵੱਡਾ ਦਾਰਸ਼ਨਿਕ ਮਿਰਜ਼ਾ ਗਾਲਬ, ਜਿਹਦੀਆਂ ਕਿਤਾਬਾਂ ਦੇ ਕੋਈ ਸੈਂਕੜੇ ਤਰਜਮੇ ਹੋ ਚੁੱਕੇ ਨੇ ਔਰ ਸਾਡੇ ਦੇਸ਼ ਦੀਆਂ ਅਨੇਕਾਂ ਭਾਸ਼ਾ ਵਿੱਚ ਹੋਏ ਨੇ ਦੀਵਾਨੇ ਗਾਲਬ ਦੇ ਤਰਜਮੇ। ਇੰਨਾ ਸਿਆਣਾ ਮਨੁੱਖ ਉਹ ਕਹਿੰਦਾ ਹੈ, ਬੇਚੈਨੀਆਂ ਸਾਰੇ ਜਹਾਂ ਕੀ ਸਮੇਟ ਕਰ, ਜਬ ਕੁਛ ਨਾ ਬਣਾ ਤੋ ਮੇਰਾ ਦਿਲ ਬਣਾ ਦਿਆ। ਸਾਰੀ ਦੁਨੀਆ ਦੀ ਮੁਸੀਬਤਾਂ ਤੇ ਪਰੇਸ਼ਾਨੀਆਂ ਰੱਬ ਨੇ ਇਕੱਠੀਆਂ ਕੀਤੀਆਂ ਤੇ ਮੇਰਾ ਮਨ ਬਣਾ ਛੱਡਿਆ। ਮੈਂ ਇੰਨਾ ਪਰੇਸ਼ਾਨ, ਮੈਂ ਇੰਨਾ ਬੇਚੈਨ, ਮੈਂ ਇਤਨਾ ਦੁਖੀ ਹਾਂ, ਮੈਂ ਇਤਨਾ ਬੇਜ਼ਾਰ ਹਾਂ। ਪਰ ਗਜ਼ਬ ਦੀ ਗੱਲ ਸੋਚਣੀ ਤੇ ਉਸਦੀ ਆਸਮਾਨ ਨੂੰ ਛੋਂਦੀ ਹੈ, ਵਿਚਾਰ ਤੇ ਉਸਦੇ ਪਾਤਾਲ ਨੂੰ ਛੋਂਦੇ ਹੈ, ਖਿਆਲਾਂ ਦੇ ਪ੍ਰਵਾਸ ਤੇ ਬਹੁਤ ਉੱਚੀ ਹੈ। ਜਦ ਗਹਿਰਾ ਜਾਂਦਾ ਹੈ ਤੇ ਪਾਤਾਲ ਵਿੱਚ ਚਲਾ ਜਾਂਦਾ ਹੈ, ਤੇ ਜਦ ਉੱਚਾ ਜਾਂਦਾ ਹੈ ਤੇ ਆਕਾਸ਼ ਨੂੰ ਹੱਥ ਮਾਰਦਾ ਹੈ, ਇਤਨੇ ਉਸਦੇ ਖਿਆਲ, ਇਤਨੀ ਉਸਦੀ ਵਿਚਾਰਧਾਰਾ। ਨਹੀਂ, ਗਿਆਨ ਹੈ ਪਰ ਗਿਆਨਨ ਮੇ ਗਿਆਨ ਗੁਰ, ਜਿੰਨੇ ਚਿਰ ਤੱਕ ਗੁਰੂ ਦਾ ਗਿਆਨ ਨਹੀਂ, ਗੁਰ ਸ਼ਬਦ ਦਾ ਗਿਆਨ ਨਹੀਂ, ਪਰਮਾਤਮਾ ਦਾ ਗਿਆਨ ਨਹੀਂ, ਉਤਨੇ ਚਿਰ ਤੱਕ ਮਨ ਦੀ ਸ਼ਾਖ ਨੂੰ ਚੰਗੇ ਫਲ ਨਹੀਂ ਲੱਗੇ। ਜਿਵੇਂ ਕਿਸੇ ਕੋਲ ਪਦਾਰਥ ਦਾ ਗਿਆਨ ਹੈ, ਫਲ ਤੇ ਲੱਗੇ ਨੇ ਪਰ ਚੰਗੇ ਫਲ ਨਹੀਂ, ਜਿਵੇਂ ਔਲਾਦ ਤੇ ਮਿਲੀ ਹੈ ਚੰਗੀ ਨਹੀਂ।
ਜਿਵੇਂ ਮਿਹਨਤ ਨੂੰ ਫਲ ਤੇ ਲੱਗੇ ਨੇ ਪਰ ਚੰਗੇ ਨਹੀਂ ਲੱਗੇ ਜਿਹਦੇ ਨਾਲ ਤ੍ਰਿਪਤੀ ਹੋ ਸਕੇ। ਤੋ ਇਸ ਤਰ੍ਹਾਂ ਮਨ ਦੀ ਸ਼ਾਖ ਨੂੰ ਕਈ ਦਫਾ ਫਲ ਤੇ ਲੱਗਦਾ ਗਿਆਨ ਦਾ। ਇੱਕ ਵਿਗਿਆਨਿਕ ਹੈ ਜਿਹਨੇ ਹਾਈਡਰੋਜਨ ਬੰਬ ਬਣਾ ਦਿੱਤਾ, ਗਿਆਨ ਤੇ ਬੜਾ ਹੈ ਉਸਦੇ ਕੋਲ, ਪਰ ਉਹ ਗਿਆਨ ਕਾਹਦਾ ਗਿਆਨ ਜੋ ਮੁਲਕ ਦੀ ਕੌਮ ਦੀ ਤਬਾਹੀ ਦਾ ਬਾਇਸ ਬਣੇ। ਤੇ ਜਦ ਹਾਈਡਰੋਜਨ ਬੰਬ ਕਿਧਰੇ ਸੁੱਟਿਆ ਜਾਏ ਤੇ ਲੱਖਾਂ ਬੰਦੇ ਹਮੇਸ਼ਾ ਦੀ ਨੀਂਦ ਸੌ ਜਾਣ, ਇਤਨਾ ਵੱਡਾ ਘਾਤ ਕੀਤਾ ਜਾਏ ਮਨੁੱਖ ਦੇ ਉੱਤੇ, ਔਰ ਇਹ ਕਿਸੇ ਦੀ ਸਿਆਣਪ ਕਰੇ, ਕਿਸੇ ਦਾ ਗਿਆਨ ਕਰੇ, ਇਹ ਗਿਆਨ ਤੇ ਕੁਛ ਵੀ ਨਹੀਂ। ਇਹ ਤੇ ਇੰਜ ਹੋਈ ਕਿਸੇ ਦੇ ਸਰੀਰ ਨੂੰ ਫਲ ਤੇ ਲੱਗਿਆ, ਔਲਾਦ ਤੇ ਮਿਲੀ ਹੈ, ਪਰ ਐਸਾ ਗੁੰਡਾ ਮਿਲਿਆ, ਐਸਾ ਜ਼ਾਲਮ ਮਿਲਿਆ, ਹਿਟਲਰ ਜੈਸਾ ਔਰ ਹਲਾਕੂ ਜੈਸਾ ਔਰੰਗਜ਼ੇਬ ਜੈਸਾ, ਚਾਰੋਂ ਪਾਸੇ ਮਾਰ ਧਾੜ, ਕਤਲੋ ਵਾਰ, ਦੁੱਖ ਤੇ ਪਰੇਸ਼ਾਨੀ, ਫਲ ਤੇ ਲੱਗਿਆ ਕਿਸੇ ਕੰਮ ਦਾ ਨਹੀਂ। ਤਾਂ ਮੈਂ ਫਿਰ ਅਰਜ਼ ਕਰਾਂ, ਮਿਹਨਤ ਦਾ ਫਲ ਹੈ ਧਨ ਸੰਪਦਾ, ਸਰੀਰ ਦਾ ਫਲ ਹੈ ਚੰਗੀ ਔਲਾਦ, ਮਨ ਦਾ ਫਲ ਹੈ ਗੁਰੂ ਦਾ ਗਿਆਨ, ਪਰਮਾਤਮਾ ਦਾ ਗਿਆਨ, ਔਰ ਆਤਮਾ ਦਾ ਫਲ ਹੈ ਪਰਮਾਤਮਾ। ਪਰਮਾਤਮਾ ਮਿਲ ਗਿਆ, ਆਤਮਾ ਨੂੰ ਫਲ ਲੱਗੇ, ਤੇ ਪਰਮਾਤਮਾ ਦਾ ਗਿਆਨ ਮਿਲ ਗਿਆ, ਮਨ ਨੂੰ ਫਲ ਲੱਗੇ, ਚੰਗੀ ਔਲਾਦ ਮਿਲ ਗਈ ਹੈ, ਸਰੀਰ ਨੂੰ ਫਲ ਮਿਲ ਜੋ ਹੈ ਲੱਗ ਗਿਆ, ਧਨ ਸੰਪਦਾ ਮਿਲ ਗਈ ਹੈ, ਤੇ ਮਿਹਨਤ ਨੂੰ ਫਲ ਲੱਗਿਆ। ਤੇਰੀ ਮਿਹਨਤ ਨਿਸਫਲ ਨਾ ਜਾਵੇ, ਐ ਬੰਦੇ ਤੂੰ ਪ੍ਰਭੂ ਦਾ ਦਾਮਨ ਪਕੜ, ਤੇ ਪਰਮਾਤਮਾ ਐਸਾ ਹੈ ਜੋ ਦਰਖਤਾਂ ਨੂੰ ਪ੍ਰਫੁੱਲਿਤ ਕਰ ਸਕਦਾ ਤੇ ਤੈਨੂੰ ਵੀ ਕਰੇਗਾ। ਗੁਰਵਰਨ ਤਿਨ ਹਰਿਆ ਕੀਤਿਆ, ਨਾਨਕ ਕਿਆ ਮਾਨੁੱਖ, ਆਪਣੇ ਆਪ ਨੂੰ ਨਿਰਾਸ਼ ਨਾ ਕਰ, ਜਿਹੜਾ ਦਰਖਤਾਂ ਨੂੰ ਸੋਹਣੇ ਸੋਹਣੇ ਫੁੱਲ ਤੇ ਫਲ ਲਾ ਸਕਦਾ ਹੈ ਤੈਨੂੰ ਨਹੀਂ ਲਾਵੇਗਾ। ਤੂੰ ਪਕੜ ਉਸਦੀ ਟੇਕ, ਤੂੰ ਪਕੜ ਉਸਦਾ ਆਸਰਾ, ਤੇਰੀ ਹਰ ਸ਼ਾਖ ਪ੍ਰਫੁੱਲਿਤ ਹੋਵੇ, ਤੇਰੀ ਹਰ ਸ਼ਾਖ ਨੂੰ ਚੰਗੇ ਫੁੱਲ ਲੱਗਣਗੇ, ਤੇਰੀ ਹਰ ਸ਼ਾਖ ਨੂੰ ਚੰਗੇ ਫਲ ਲੱਗਣਗੇ। ਇਸ ਵਾਸਤੇ ਅਕਸਰ 99% ਐਸਾ ਹੁੰਦਾ ਹੈ ਕਿ ਮਹਾਂਪੁਰਸ਼ਾਂ ਦੇ ਘਰ ਮਹਾਂਪੁਰਸ਼ ਪੈਦਾ ਹੁੰਦੇ, ਗੁਰੂ ਨਾਨਕ ਦੇ ਘਰ ਬਾਬਾ ਸ਼੍ਰੀ ਚੰਦ ਆਉਂਦੇ ਨੇ, ਔਰ ਬ੍ਰਹਮਨਿਸ਼ਠ ਨੇ, ਬ੍ਰਹਮ ਗਿਆਨੀ ਨੇ ਘੱਟ ਨਹੀਂ ਨੇ। ਇੰਨੀ ਮੈਰਜ ਕਰਦੇ ਹਾਂ, ਇਹ ਗੱਲ ਵੱਖਰੀ ਹੈ ਕਿ ਉਹ ਗ੍ਰਸਥ ਵਿੱਚ ਦਿਲਚਸਪੀ ਨਹੀਂ ਰੱਖਦੇ ਸਨ, ਲੇਕਿਨ ਗੁਰੂ ਨਾਨਕ ਨੂੰ ਉਹ ਪ੍ਰਵਾਨ ਸਨ। ਤਿਆਗੀਆਂ ਦੇ ਵਿੱਚ, ਜੰਗਲਾਂ ਦੇ ਵਿੱਚ ਰਹਿਣ ਵਾਲੇ, ਬਿਆਬਾਨਾਂ ਵਿੱਚ ਭਟਕਣ ਵਾਲਿਆਂ ਨੂੰ ਜਿਤਨਾ ਸਿੱਧਾ ਰਸਤਾ ਬਾਬਾ ਸ਼੍ਰੀ ਚੰਦ ਨੇ ਦਿਖਾਇਆ ਸ਼ਾਇਦ ਹੀ ਕੋਈ ਦਿਖਾਵੇ। ਆਪਣੇ ਉਦਾਸੀਆਂ ਦਾ ਇੱਕ ਟੋਲਾ ਬਣਾਇਆ। ਇਹ ਗੱਲ ਵੱਖਰੀ ਹੈ ਕਿ ਜਿਸ ਦਿਨ ਦਾ ਇਸ ਤਰ੍ਹਾਂ ਦਾ ਸਾਧੂ ਸਮਾਜ ਅਸੀਂ ਆਪਣੀ ਕੌਮ ਵਿੱਚੋਂ ਵਿਦਾ ਕਰ ਦਿੱਤਾ ਹੈ, ਸਾਡਾ ਪ੍ਰਚਾਰ ਰੁਕ ਗਿਆ। ਇੰਨੀ ਮਿਹਰਜ਼ ਕਰਦੇ, ਅਸੀਂ ਕੋਈ ਉੱਨਤੀ ਨਹੀਂ ਕੀਤੀ। ਗੁਰਦੁਆਰੇ ਜ਼ਰੂਰ ਬਣਾਏ ਨੇ, ਸਿੱਖ ਨਹੀਂ ਬਣੇ। ਟਕਸਾਲਾਂ ਜ਼ਰੂਰ ਬਣਾਈਆਂ ਨੇ, ਸਿੱਕੇ ਨਹੀਂ ਘੜੇਗੇ। ਅਤੇ ਟਕਸਾਲ ਤੇ ਬਣਾਈ ਦੀ ਕੁਛ ਘੜਿਆ ਜਾਵੇ, ਅਤੇ ਟਕਸਾਲਾਂ ਤੇ ਚੰਗੀਆਂ ਮੌਜੂਦ ਨੇ। ਸੰਗਮਰਮਰ ਦੇ ਮਹਿਲ ਖੜੇ ਕਰ ਛੱਡੇ ਨੇ, ਸਿੱਕੇ ਨਹੀਂ ਘੜੇ ਜਾ ਰਹੇ। ਤੇ ਜੇ ਕਿਧਰੇ ਇੱਕ ਅੱਧ ਸਿੱਕਾ ਘੜਿਆ ਵੀ ਜਾਂਦਾ ਹੈ ਤਾਂ ਖਿਮਾ ਕਰਨਾ, ਜਦ ਪਰਖੀ ਦਾ ਤੇ ਖੋਟਾ ਹੀ, ਕਿਸੇ ਕੰਮ ਦਾ ਹੀ ਨਹੀਂ, ਚੱਲਦਾ ਹੀ ਨਹੀਂ। ਧਰਮ ਦੀ ਦੁਨੀਆਂ 'ਚ ਚੱਲਦਾ ਹੀ ਨਹੀਂ, ਸੱਚ ਦੀ ਦੁਨੀਆਂ 'ਚ ਚੱਲਦਾ ਹੀ ਨਹੀਂ, ਗੁਰੂ ਦੀ ਦੁਨੀਆਂ ਤੇ ਜੋ ਹੈ ਚੱਲਦਾ ਹੀ ਨਹੀਂ। ਗੁਰਦੁਆਰੇ ਜ਼ਰੂਰ ਬਣਾਏ ਨੇ, ਪਰ ਗੁਰਦੁਆਰੇ ਜਿਸ ਮਕਸਦ ਲਈ ਬਣਾਏ ਜਾਂਦੇ ਨੇ ਉਸ ਮਕਸਦ ਦੀ ਜੋ ਹੈ ਪੂਰਤੀ ਨਹੀਂ ਹੋਈ। ਤੇ ਸਾਹਿਬ ਕਹਿੰਦੇ ਨੇ ਪਕੜ ਉਸ ਪਰਿਪੂਰਨ ਪਰਮਾਤਮਾ ਦਾ ਦਾਮ, ਉਸਦੀ ਟੇਕ ਪਕੜ, ਤਾਂ ਕਿ ਤੇਰੀ ਮਿਹਨਤ ਨਿਸਫਲ ਨਾ ਜਾਵੇ, ਤਾਂ ਕਿ ਤੇਰਾ ਸਰੀਰ ਨਿਸਫਲ ਨਾ ਜਾਵੇ, ਤਾਂ ਕਿ ਤੇਰਾ ਮਨ ਨਿਸਫਲ ਨਾ ਜਾਵੇ, ਤਾਂ ਕਿ ਤੇਰੀ ਆਤਮਾ ਨਿਸਫਲ ਨਾ ਜਾਵੇ। ਤੇਰੀ ਆਤਮਾ ਨੂੰ ਪਰਮਾਤਮਾ ਦਾ ਫਲ ਲੱਗੇ, ਤੇਰੇ ਮਨ ਨੂੰ ਗਿਆਨ ਦਾ ਫਲ ਲੱਗੇ, ਤੇਰੇ ਸਰੀਰ ਨੂੰ ਚੰਗੀ ਔਲਾਦ ਦਾ ਫਲ ਲੱਗੇ, ਤੇ ਤੇਰੇ ਮਿਹਨਤ ਨੂੰ ਧਨ ਸੰਪਦਾ ਦਾ ਫਲ ਲੱਗੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਮੇਰਾ ਵਰਤਾਉਣ ਕਿ ਜ਼ਿੰਦਗੀ ਦੀਆਂ ਇਹ ਚਾਰੇ ਹੀ ਸ਼ਾਖਾਂ ਸਾਡੀਆਂ ਫਲੀਭੂਤ ਹੋਵਨ, ਤੇ ਇਸ ਫਲ ਨਾਲ ਸਾਡੀ ਝੋਲੀ ਭਰੀ ਹੋਵੇ, ਤੇ ਅਸੀਂ ਕਹਿ ਸਕੀਏ ਜੀਵਨ ਸਾਡਾ ਸਫਲ ਹੋ ਗਿਆ। ਸਫਲ ਫਲਦਾਇਕ, ਸਫਲ ਦੇ ਅਖਰੀ ਅਰਥ ਨੇ ਚੰਗੇ ਫਲ ਲੱਗ ਗਏ, ਸਫਲ ਹੋ ਗਈ, ਜੀਵਨ ਸਫਲ ਹੋ ਗਿਆ, ਜ਼ਿੰਦਗੀ ਸਫਲ ਹੋ ਗਈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮੇਰਾ ਵਰਤਾਵਨ ਸਾਰਿਆਂ ਦਾ ਜੀਵਨ ਸਫਲ ਕਰਨ, ਸਾਰਿਆਂ ਦੇ ਕਰਮਾਂ ਨੂੰ ਭਾਗ ਲਾਵਣ, ਸਾਰਿਆਂ ਦੀ ਜ਼ਿੰਦਗੀ ਨੂੰ ਪ੍ਰਫੁੱਲਤ ਕਰਨ। ਬਾਕੀ ਦੀਆਂ ਵਿਚਾਰਾਂ ਤੁਹਾਨੂੰ ਸਵੇਰੇ ਮਿਲ ਚੁੱਕੀਆਂ।

0: ਵੇਲਾ ਲਾਇਆ ਹੋਇਆ ਜੱਟਾਂ ਨੇ ਕਚਹਿਰੀ ਚ ਬਿਲਿਆ
1: ਆ ਬੱਸ ਕਿਹਦੀ ਆ ਗਈ ਹੁਣ
2: ਬਈ ਇੰਨੀ ਸਿਕਿਉਰਿਟੀ ਤਾਂ ਮੈਂ ਵੀ ਪਹਿਲੀ ਵਾਰੀ ਦੇਖੀ ਆ
1: ਕੋਈ ਤਾਂ ਸਾਰੀ ਪੱਤਰਕਾਰ ਦੇ ਪਰਾਂ ਨੂੰ ਭੱਜੀ ਜਾਂਦੇ ਨੇ ਉਹ ਭੱਲੇ ਭੱਲੇ ਭੱਲੇ ਇੰਨੀ ਪੁਲਿਸ ਆਇਆ ਉਹ ਇਹ ਕੌਣ ਹੈ
2: ਸਾਲਿਆ ਤੈਨੂੰ ਨਹੀਂ ਪਤਾ ਸਿੱਧੂ ਹੈ ਸਿੱਧੂ ਮੂਸੇ ਵਾਲਾ
1: ਉਹ ਹੁਣ ਇਹਦਾ ਕੀ ਕਸੂਰ ਹੈ
2: ਜੱਜ ਤੋਂ ਲੈ ਕੇ ਕ੍ਰਿਮੀਨਲ ਤੱਕ ਤੇ ਕ੍ਰਿਮੀਨਲ ਤੋਂ ਲੈ ਕੇ ਜੱਜ ਤੱਕ ਸਾਰੇ ਇਹਨੂੰ ਸੁਣਦੇ ਆ ਇਹੀ ਕਸੂਰ ਹੈ ਇਹਦਾ

ਸੋ ਦੋਸਤੋ ਇਸੇ ਨਾਲ ਦਿਓ ਮੈਨੂੰ ਇਜਾਜ਼ਤ, ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 to 10 ਵਜੇ 'ਤੇ ਤੁਹਾਡੇ ਫੇਵਰੇਟ ਸ਼ੋਅ ਬੌਬੀਸ ਪੰਜਾਬੀ ਟਾਕ ਸ਼ੋਅ 'ਤੇ। ਸੋ ਜਾਂਦੇ ਜਾਂਦੇ ਇੱਕ ਹੋਰ ਸੌਂਗ ਪਲੇ ਕਰਾਂਗੇ ਅਤੇ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 to 10 ਵਜੇ ਤੱਕ ਓਨਲੀ ਔਨ ਯੋਰ ਫੇਵਰੇਟ ਸ਼ੋਅ ਬੌਬੀਸ ਪੰਜਾਬੀ ਟਾਕ ਸ਼ੋਅ। ਜਾਂਦੇ ਜਾਂਦੇ ਜੋ ਸੌਂਗ ਪਲੇ ਕਰਨਾ ਜਾ ਰਿਹਾ ਮਲਵੈਣ, ਰਣਜੀਤ ਬਾਵੇ ਦਾ ਸੌਂਗ, ਲਵਲੀ ਨੂਰ ਦੀ ਕਲਮ ਤੋਂ। ਇੰਜੋਏ ਕਰੋ, ਸਤਿ ਸ਼੍ਰੀ ਅਕਾਲ, ਗੁੱਡ ਨਾਈਟ।